0: ਲਈ ਇਸ਼ਤਿਹਾਰ ਤੇ ਆਵੇਦਨ ਫਾਰਮ ਸਾਡੀ ਵੈਬਸਾਈਟ www.newsoneair.gov.in ਪਰ ਹੋਮ ਪੇਜ ਦੇ ਅਖੀਰੇ ਚ ਵੈਕੈਂਸੀ ਆਈਕਨ ਪਰ ਉਪਲਬਧ ਹੈ।
1: ਇਹ ਖਬਰਾਂ ਸਾਡੀ ਵੈਬਸਾਈਟ newsoneair.gov.in ਪਰ ਉਪਲਬਧ ਹਨ। ਇਹਦੇ ਇਲਾਵਾ ਤੁਸੀਂ ਖਬਰਾਂ ਆਕਾਸ਼ਵਾਣੀ ਦੇ ਮੋਬਾਈਲ ਐਪਲੀਕੇਸ਼ਨ ਤੇ DTH ਪਰ ਵੀ ਸੁਣੀ ਸਕਦੇ ਹੋ।
0: ਇਹ ਖਬਰਾਂ ਤੁਸ ਆਕਾਸ਼ਵਾਣੀ ਜੰਮੂ ਪਰਾ ਸੁਣਾਰਦੇ ਹੋ ਤੇ ਹੁਣ ਬਾਕੀ ਦੀਆਂ ਖਬਰਾਂ ਕੰਨੇ ਜਗਮੋਹਨ ਸ਼ਰਮਾ।
2: ਜੰਮੂ ਕਸ਼ਮੀਰ ਥਮਾਂ ਸਮਾਜਿਕ ਕਾਰਜਕਰਤਾ ਬ੍ਰਿਜਲਾਲ ਭੱਟ ਹੋਰਾਂ ਗੀ ਕੱਲ੍ਹ ਸੰਨਿਆ ਨਵੀਂ ਦਿੱਲੀ 'ਚ ਰਾਸ਼ਟਰਪਤੀ ਭਵਨ 'ਚ ਆਯੋਜਿਤ ਇੱਕ ਸਮਾਰੋਹ 'ਚ ਪਦਮਸ਼੍ਰੀ ਸਨਮਾਨ ਕੰਨੇ ਨਵਾਜ਼ਿਆ ਗਿਆ। ਸਮਾਜ ਸੇਵਾ ਤੇ ਲੋਕਾਂ ਦੀ ਭਲਾਈ ਬਿਹਤਰੀ ਲਈ ਕੀਤੀ ਗਈ ਉਹਦੀਆਂ ਸੇਵਾਵਾਂ ਲਈ ਇਹ ਸਨਮਾਨ ਉਹਨਾਂ ਗੀ ਦਿੱਤਾ ਗਿਆ। ਆਪਣੀ ਖੁਸ਼ੀ ਪ੍ਰਗਟ ਕਰਦੇ ਹੋਏ ਉਹਨੇ ਆਖਿਆ ਜੇ ਸਨਮਾਨ ਹਾਸਲ ਕਰੀਏ ਉਹ ਮਾਣ ਮਹਿਸੂਸ ਕਰਿਆ ਕਰਦੇ ਨੇ ਤੇ ਸਮਾਜ ਦੀ ਸੇਵਾ ਕਰਨ ਲਈ ਉਹਨਾਂ ਗੀ ਹੋਰ ਪ੍ਰੇਰਣਾ ਹੋਈ ਹੈ। ਉਹਨੇ ਆਖਿਆ ਜੇ ਸਨਮਾਨ ਇਸ ਗੱਲਾਂ ਦੀ ਵੀ ਤਸਦੀਕ ਕਰਦਾ ਹੈ ਜੋ ਸਹੀ ਪੱਤਾ ਪਰ ਨ ਆਕਾਸ਼ਵਾਣੀ ਸਮਾਚਾਰ ਕਰਨੇ ਖਾਸ ਤੌਰ ਪਰ ਗੱਲ ਕਰਦੀ ਹੋਈ ਉਹਨੇ ਆਖਿਆ
3: ਮੈਂ ਅਨੰਤਨਾਗ ਕਾ ਰਹਿਣੇ ਵਾਲਾ ਹੂੰ ਤੋ ਬਚਪਨ ਸੇ ਜੁੜਾ ਥਾ ਲੇਕਿਨ ਸੇਵਾ ਮੈਂ ਥਾ ਸੇਵਾ ਕੇ ਸਾਰਾ ਆਯਾਮ ਹੂੰ ਮੈਂ ਔਰ ਖਾਸ ਤੌਰ ਪਰ 990 ਮੈਂ ਪਲਾਇਨ ਹੋ ਗਿਆ ਤੋ ਉਸ ਟਾਈਮ ਮੇਰੇ ਦਿਲ ਮੈਂ ਇਹ ਬਾਤ ਆ ਗਈ ਕਿ ਸਰਵਿਸ ਕੇ ਬਾਅਦ ਮੈਂ ਕਸ਼ਮੀਰ ਮੈਂ ਹੀ ਰਹੂੰ ਐਸੇ ਕੁਛ ਕਾਰੀ ਕਰੇ ਜਿਸਸੇ ਇਹ ਵਿਸਥਾਪਿਤ ਸਮਾਜ ਜੋ ਹੈ ਫਿਰ ਸੇ ਆਪਣੇ ਜੜੋਂ ਕੇ ਸਾਥ ਜੁੜੇ ਓਬਜੈਕਟਿਵ ਹੈ ਮੈਨ ਮੇਕਿੰਗ ਨੇਸ਼ਨ ਬਿਲਡਿੰਗ ਮਾਨਵ ਸੇਵਾ ਸੇ ਰਾਸ਼ਟਰ ਉਥਾਨ ਮੈਂ ਇਹ ਸਮਰਪਿਤ ਕਰਤਾ ਹੂੰ ਆਪਣੇ ਜੋ ਹੰਡਰਡਸ ਕਾਰਿਕਰਤਾ ਮੇਰੇ ਸਾਥ ਜੁੜੇ ਹੈ ਕਸ਼ਮੀਰ ਮੈਂ ਲਗਾਤਾਰ ਕੰਮ ਕਰਤੇ ਹੈ ਹਮਾਰੀ ਐਕਟੀਵਿਟੀਜ਼ ਮੈਂ ਸ਼ਾਮਿਲ ਹੈ ਮੈਂ ਉਨਕੋ ਸਮਰਪਿਤ ਕਰਤਾ ਹੂੰ।
2: ਜੰਮੂ ਨਗਰ ਨਿਗਮ ਦੇ ਆਯੁਕਤ ਡਾਕਟਰ ਦੇਵਾਂਸ਼ ਯਾਦਵ ਹੋਰੇ ਜੰਮੂ ਦੇ ਪੁਰਾਣੇ ਸ਼ਹਿਰ ਦੇ ਵੱਖ ਵੱਖ ਇਲਾਕਿਆਂ ਦਾ ਦੌਰਾ ਲਾਇਆ ਤੇ ਪੈਦਲ ਚੱਲਣ ਵਾਲੇ ਰਸਤੇ ਪਰ ਕੀਤੇ ਗਏ ਦੇ ਗੈਰ ਕਾਨੂੰਨੀ ਕਬਜ਼ੇ ਦਾ ਵੀ ਨਿਰੀਖਣ ਕੀਤਾ। ਉਹਨੇ ਇਨ੍ਹਾਂ ਸਾਰਵਜਨਿਕ ਥਾਰੇ ਗੀ ਖਾਲੀ ਕਰਨ ਲਈ ਇੱਕ ਸਖ਼ਤ ਮੁਹਿੰਮ ਚਲਾਉਣ ਦੀ ਘੋਸ਼ਣਾ ਕੀਤੀ। ਕਾਰੋਬਾਰੀਆਂ ਤੇ ਰੇਹੜੀ ਫੜੀ ਵਾਲਿਆਂ ਕੰਨੇ ਗੱਲ ਕਰਦੇ ਹੋਏ ਉਹਨੇ ਜ਼ੋਰ ਦੇ ਆਖਿਆ ਜੇ ਪੈਦਲ ਚੱਲਣ ਵਾਲੇ ਫੁੱਟਪਾਥ ਲੋਕਾਂ ਦੇ ਟੁਰਨੇ ਲਈ ਨਾ ਤੇ ਇਹਦਾ ਇਸਤੇਮਾਲ ਕਾਰੋਬਾਰੀ ਗਤੀਵਿਧੀਆਂ ਲਈ ਨਹੀਂ ਹੋ ਸਕਦਾ ਤੇ ਨਾ ਗੈ ਗੈਰ ਕਾਨੂੰਨੀ ਤੌਰ ਉੱਪਰ ਗੱਡੀਆਂ ਖੜੇਰੀਆਂ ਜਾ ਸਕਦੀਆਂ ਨੇ। ਉਹਨੇ ਆਖਿਆ ਜੇ ਸੁਪਰੀਮ ਕੋਰਟ ਦੀ ਹਦਾਇਤਾਂ ਮੁਜਬ ਗੈਰ ਕਾਨੂੰਨੀ ਤੌਰ ਉੱਪਰ ਕੀਤੇ ਗਏ ਦੇ ਕਬਜ਼ੇ ਗੀ ਹਟਾਉਣ ਲਈ ਮੁਹਿੰਮ ਸ਼ੁਰੂ ਕੀਤੀ ਜਾਵੇ। ਨਿਯਮਾਂ ਦੀ ਖਿਲਾਫ ਵਰਜ਼ੀ ਕਰਨ ਵਾਲਿਆਂ ਖਿਲਾਫ ਉਹਨੇ ਸਖ਼ਤ ਕਾਰਵਾਈ ਦੀ ਚੇਤਾਵਨੀ ਵੀ ਦਿੱਤੀ।
4: ऑनरेबल सुप्रीम कोर्ट के कुछ डायरेक्शन थे, रिसेंटली उन्होंने एक लैंडमार्क जजमेंट दिया कि फुटपाथ जो है पेडेस्ट्रियंस के लिए है और उनका राइट है। हम लोग यहाँ पे देख रहे हैं कि छोटा छोटा स्पेस भी जो सड़क के किनारे बचा हुआ है वो भी दुकानदारों ने कवर किया हुआ है। तो आज मार्केट एसोसिएशन के साथ मिलकर एक तो उन ऑर्डर्स के बारे में इनको अवगत कराया गया और आने वाले दिनों में कोशिश यही होगी कि हम लोग अपने लेवल पे सख्त कार्रवाई तो करेंगे। ज्यादातर लोग अगर अपने लेवल पे एसोसिएशन लेवल पे इस बात को इम्प्लीमेंट कर लें तो ये एक सक्सेस माना जाएगा और अभी एक अच्छा इनकी तरफ से रिस्पॉन्स आया है। उम्मीद है कि आज इन्होंने जो बातें बोली हैं और जो आश्वासन दिया उसमें
2: ਰਾਸ਼ਟਰੀ ਰੱਸਾਕਸ਼ੀ ਚੈਂਪੀਅਨਸ਼ਿਪ ਕੱਲ੍ਹ ਕੁਲਗਾਮ ਜ਼ਿਲ੍ਹੇ ਦੇ ਕਾਇਮੋ 'ਚ ਸ਼ੁਰੂ ਹੋਈ ਜਿਸ ਮੌਕੇ ਇੱਕ ਸ਼ਾਨਦਾਰ ਸਮਾਰੋਹ ਦਾ ਸਿਰਿਸ਼ਤਾ ਵੀ ਕੀਤਾ ਗਿਆ। ਇਸ ਚੈਂਪੀਅਨਸ਼ਿਪ 'ਚ ਮੁਲਕਾਂ ਦੇ ਵੱਖ ਵੱਖ ਰਾਜਾਂ ਥਮਾਂ 17 ਟੀਮਾਂ ਹਿੱਸਾ ਲੈ ਕਰਦੀਆਂ ਨੇ। ਰਾਸ਼ਟਰੀ ਸਤ੍ਹਾ ਦੀ ਇਸ ਚੈਂਪੀਅਨਸ਼ਿਪ ਦਾ ਉਦਘਾਟਨ ਡੂਰੂ ਦੇ ਵਿਧਾਇਕ ਗੁਲਾਮ ਅਹਿਮਦ ਮੀਰ ਹੋਰੇ ਕੀਤਾ ਜਿਨ੍ਹੇ ਇਸ ਆਯੋਜਨ ਲਈ ਆਯੋਜਕਾਂ ਦੀ ਸਰਾਹਨਾ ਕਰਦੇ ਹੋਏ ਆਖਿਆ ਜਿਸ ਚਾਲੀ ਦੇ ਆਯੋਜਨ ਕੰਨੇ ਮਕਾਮੀ ਖਿਡਾਰੀਆਂ ਗੀ ਆਪਣੀ ਸਮਰੱਥ ਦੱਸਣੇ ਦਾ ਮੌਕਾ ਥੁੰਦਾ ਹੈ ਜਿਹੜੇ ਮਗਰਾ ਪ੍ਰਦੇਸ਼ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸਤ੍ਹਾ ਪਰ ਵੀ ਆਪਣੀ ਖੇਡ ਸਮਰੱਥਾ ਦਾ ਪ੍ਰਦਰਸ਼ਨ ਕਰੀ ਸਕਦੇ ਨੇ। ਇਸ ਚੈਂਪੀਅਨਸ਼ਿਪ 'ਚ ਹਿੱਸਾ ਲੈ ਕਰਦੇ ਖਿਡਾਰੀਆਂ ਵੀ ਇਸ ਆਯੋਜਨ ਪਰ ਖੁਸ਼ੀ ਪ੍ਰਗਟ ਕਰਦੇ ਹੋਏ ਆਖਿਆ ਕਿ ਇਸ ਚਾਲੀ ਦੇ ਆਯੋਜਨ ਕੰਨੇ ਉਹਨਾਂ ਗੀ ਵੀ ਆਪਣੀ ਕਾਬਲੀਅਤ ਦਾ ਪ੍ਰਦਰਸ਼ਨ ਕਰਨੇ ਅਤੇ ਖੇਡਾਂ 'ਚ ਆਪਣਾ ਸ਼ੌਕ ਪੂਰਾ ਕਰਨੇ ਦਾ ਮੌਕਾ ਥੁੰਦਾ ਹੈ।
5: मैं अंडर 19 टीम कैप्टन हूँ। मैं एक नेशनल पिछले साल खेल चुकी हूँ, उसमें हमारा ब्रॉन्ज मेडल आया था। ये एक गेम है जिसमें बहुत ताकत लगी है, बहुत जज्बा लगता है। इसकी प्रैक्टिस बहुत अच्छे से हमारे कराई जाती है, बहुत अच्छा एक्सपीरियंस रहता है हमारा। हम यहाँ आए, हमारा एटमोसफेयर बहुत अच्छा है, बहुत मतलब नाइस है। टीचर्स वगैरह, स्कूल का स्टाफ, एवरीवन इज वेरी गुड, अरेंजमेंट्स आर वेरी नाइस।
6: एंड आई एम फ्रॉम केरला टीम, आई एम हियर फॉर पार्टिसिपेटिंग द 39 सीनियर टग ऑफ वॉर चैंपियनशिप हेल्ड एट जम्मू कश्मीर कुलगाम एंड वेरी आई एम वेरी एक्साइटेड फॉर द कॉम्पिटिशन।
0: ਅਖੀਰੇ ਚ ਖਾਸ ਖਾਸ ਖਬਰਾਂ ਇੱਕ ਵਾਰੀ ਪੜ੍ਹਦੀ ਹੈ। ਜੰਮੂ ਕਸ਼ਮੀਰ ਦੇ ਦੌਰੇ ਪਰ ਆਈ ਦੀ ਵਿਦੇਸ਼ੀ ਮਾਮਲੇ ਸਬੰਧੀ ਸੰਸਦ ਦੀ ਸਥਾਈ ਕਮੇਟੀ ਨੇ ਕੱਲ੍ਹ ਉਪ ਰਾਜਪਾਲ ਮਨੋਜ ਸਿਨਹਾ ਤੇ ਮੁੱਖ ਮੰਤਰੀ ਉਮਰ ਅਬਦੁੱਲਾ ਹੁੰਦੇ ਕੰਨੇ ਮਲਾਟੀ ਕੀਤੀ। ਉਪ ਰਾਜਪਾਲ ਹੋਰੇ ਆਉਂਦੇ ਮੁਹਰਮ ਤੇ ਸ਼੍ਰੀ ਅਮਰਨਾਥ ਜੀ ਦੀ ਯਾਤਰਾ ਕੀਤੇ ਤਿਆਰੀਆਂ ਦੀ ਸਮੀਖਿਆ ਲਈ ਇੱਕ ਉੱਚ ਸਤ੍ਹਾ ਦੀ ਬੈਠਕ ਦੀ ਅਧਿਕਸ਼ਤਾ ਕੀਤੀ। ਮੁੱਖ ਮੰਤਰੀ ਉਮਰ ਅਬਦੁੱਲਾ ਹੋਰੇ ਸਮੁੱਚੇ ਜੰਮੂ ਕਸ਼ਮੀਰ 'ਚ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਦੀ ਅਮਲਾਵਰੀ ਦੀ ਸਮੀਖਿਆ ਕੀਤੀ। ਪਰਿਯੋਜਨਾ ਗੀ ਸਮੇਂ ਸਿਰ ਤੋੜ ਚਾੜਨੇ ਪਰ ਜ਼ੋਰ ਦਿੱਤਾ। ਜੰਮੂ ਕਸ਼ਮੀਰ ਥਮਾਂ ਸਮਾਜਿਕ ਕਾਰਜਕਰਤਾ ਬ੍ਰਿਜਲਾਲ ਭੱਟ ਹੋਰਾਂ ਗੀ ਕੱਲ੍ਹ ਰਾਸ਼ਟਰਪਤੀ ਹੁੰਦੇ ਆਸਿਆ ਪਦਮ ਸ਼੍ਰੀ ਸਨਮਾਨ ਭੇਂਟ ਕੀਤਾ ਗਿਆ। ਇਹਦੇ ਕੰਨੇ ਗਿਆ ਖਬਰਾਂ ਦਾ ਬੁਲੇਟਿਨ ਸਮਾਪਤ ਹੋਆ।
7: ये आकाशवाणी बतरवा है FM 101 MHz पर।